0: ꯒꯤꯠꯀꯤ ꯑꯔꯣꯏꯕꯗ ꯂꯧꯈꯠꯆꯔꯤꯕ ꯏꯁꯩꯒꯤ ꯁꯩꯁꯛꯄ ꯀꯤꯁꯣꯔ ꯀꯨꯃꯥꯔ, ꯈꯨꯗꯣꯜ ꯇꯝꯖꯔꯤ ꯇꯥꯃꯤꯟꯅꯁꯤ.
1: ਆਤ ਮਿਠਾ ਬੋਲੀ ਕੀ ਭਈਆ ਚੁਪ ਹੈ।